0: एफएम 107.9 मेगाहर्ट्ज पर आपने ट्यून किया है विविध भारती का चंडीगढ़ केंद्र। लीजिए प्रस्तुत है लाइव पंजाबी फोन इन प्रोग्राम सुनेहे मित्रां दे।
1: सुनेहे मित्रां दे ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ ਧਮਾਲ ਜੀ ਸੁਨੇਹੇ ਮਿੱਤਰਾਂ ਦੇ।
0: ਇਸ ਪੰਜਾਬੀ ਫੋਨ ਇਨ ਪ੍ਰੋਗਰਾਮ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਰਮੇਸ਼ ਕਪੂਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਹੋਰ ਸੁਣਾਓ ਦੋਸਤੋ, ਕੀ ਹਾਲ ਚਾਲ ਹੈ? ਹਮੇਸ਼ਾ ਵਾਂਗ ਅੱਜ ਵੀ ਸਾਡੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਤੁਸੀਂ ਚੜ੍ਹਦੀ ਕਲਾ ਚ ਹੋਵੋ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਸੁਨੇਹੇ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਾਈਏ, ਆਕਾਸ਼ਵਾਣੀ ਚੰਡੀਗੜ੍ਹ ਦਾ ਇੱਕ ਸੁਨੇਹਾ ਆਪਣੇ ਪਿਆਰੇ ਸਰੋਤਿਆਂ ਦੇ ਨਾਂ। ਦੋਸਤੋ, ਜਿੱਦਾਂ ਪਤਝੜ ਹੋਏ ਬਿਨਾਂ ਪੇੜ ਤੇ ਨਵੇਂ ਪੱਤੇ ਨਹੀਂ ਆਉਂਦੇ, ਉਸੇ ਤਰ੍ਹਾਂ ਹੀ ਜ਼ਿੰਦਗੀ 'ਚ ਔਕੜਾਂ ਤੇ ਸੰਘਰਸ਼ ਤੋਂ ਬਿਨਾਂ ਮੰਜ਼ਿਲ ਹਾਸਲ ਨਹੀਂ ਹੁੰਦੀ। ਇਸ ਲਈ ਜ਼ਿੰਦਗੀ ਦੇ ਹਰ ਪਲ ਹਰ ਕੜੀ 'ਚ ਆਪਣੇ ਆਪ ਤੇ ਭਰੋਸਾ ਰੱਖ ਕੇ ਸੰਘਰਸ਼ ਕਰੋ, ਮੰਜ਼ਿਲ ਆਪਣੇ ਆਪ ਤੁਹਾਡੇ ਕਦਮ ਚੁੰਮੇਗੀ। ਹੁਣ ਵਾਰੀ ਏ ਤੁਹਾਡੇ ਸੁਨੇਹਿਆਂ ਦੀ, ਆਓ ਫਿਰ ਸੁਣੀਏ ਤੁਹਾਡੇ ਸੁਨੇਹੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ?
2: ਨਮਸਤੇ
0: ਜੀ,
2: ਮੇਜਰ ਵਿਜੇ ਆਰੀਆ, ਐਚ.ਐਮ. 42 ਮੋਹਾਲੀ, ਚੰਡੀਗੜ੍ਹ ਸਰ।
0: ਜੀ ਮੇਜਰ ਵਿਜੇ ਆਰੀਆ ਜੀ, ਕੀ ਹਾਲ ਚਾਲ ਹੈ ਤੁਹਾਡਾ?
2: ਮੇਰਾ ਬਹੁਤ ਵਧੀਆ ਜੀ, ਬਹੁਤ ਜ਼ਰੂਰੀ ਅੱਜ ਲੱਗਿਆ, ਪਹਿਲੀ ਵਾਰੀ ਸ਼ੁਕਰ ਹੈ, ਨਹੀਂ ਤਾਂ ਲੱਗਦਾ ਹੀ ਨਹੀਂ ਸਰ।
0: ਜੀ ਜੀ ਜੀ,
2: ਕਿਉਂਕਿ ਮੇਰਾ ਸੁਨੇਹਾ ਬਹੁਤ ਜ਼ਰੂਰੀ ਸੀ ਸਾਰਿਆਂ ਵਾਸਤੇ, ਅਖਬਾਰ ਪੜ੍ਹ ਪੜ੍ਹ ਕੇ ਗੱਲਾਂ ਦਾ ਪਤਾ ਲੱਗਦਾ ਸਰ, ਉੱਥੋਂ ਹੀ ਸਾਡੇ ਸੁਨੇਹੇ ਨਿਕਲਦੇ ਆ ਸਰ।
0: ਬਿਲਕੁਲ ਜੀ, ਕੀ ਸੁਨੇਹਾ ਲੈ ਕੇ ਆਏ ਹੋ ਤੁਸੀਂ?
2: ਮੈਂ ਸੁਨੇਹਾ ਹੈ ਜੀ, ਮੇਰਾ ਕੰਮ ਹੈ ਬੋਡੀ ਡੋਨੇਸ਼ਨ ਦਾ
0: ਜੀ।
2: ਮੈਂ ਹਰ ਬੰਦੇ ਦਾ ਫਾਰਮ ਭਰਦਾ, ਉਹਦੇ ਦੋ ਫੋਟੋਆਂ ਲਾ ਕੇ ਕਾਰਡ ਬਣਾਉਣਾ, ਫਿਰ ਉਹਦੇ ਘਰ ਘਰ ਦੇ ਕੇ ਆਉਣਾ, ਜਦੋਂ ਕੋਈ ਮੇਰੇ ਕੋਲ ਆਉਂਦਾ ਉਹਨੂੰ ਬਣਾ ਕੇ ਦੇਣਾ। ਮੇਰਾ ਸੁਨੇਹਾ ਹੈ ਹਰ ਜ਼ਰੂਰਤ, ਇੰਨੀ ਜ਼ਰੂਰਤ ਹੈ, ਅਖਬਾਰ 'ਚ ਪੜ੍ਹੋ ਤੁਸੀਂ, ਕਿਸੇ ਨੂੰ ਕਿਡਨੀ ਚਾਹੀਦੀ ਹੈ, ਕਿਸੇ ਨੂੰ ਔਕਾ ਚਾਹੀਦੀ ਹੈ, ਉੱਥੇ ਲਾਈਨ ਲੱਗੀ ਸਰ, ਮਿਲਦੀ ਨਹੀਂ ਅਵੇਲੇਬਲ
0: ਜੀ।
2: ਮੈਂ ਇਹ ਚਾਹੁੰਦਾ ਸਰ ਜੀ, ਕਪੂਰ ਸਾਹਿਬ, ਕਿਸੇ ਨੂੰ ਵੀ ਬੋਡੀ ਡੋਨੇਸ਼ਨ ਕਰਨੀ ਹੈ, ਆਪਣੀ ਇੱਛਾ ਬਣਾਓ ਜ਼ਰੂਰ, ਕਦੀ ਵੀ ਕੰਮ ਆਓ, ਕਿਸੇ ਦੇ ਮਰ ਕੇ ਜਾਣ ਤੇ ਕੰਮ ਆਉਂਦਾ ਕਿਸੇ ਫਾਇਦਾ, ਆਪਣਾ ਫਾਰਮ ਭਰੋ, ਦੋ ਫੋਟੋਆਂ ਲਗਾਓ, ਮੇਰੇ ਕੋਲ ਆਓ, ਮੈਂ ਇਹ ਕੰਮ ਕਰਦਾ। 9988850690 ਪਰ ਮੇਰੇ ਕੋ ਫੋਨ ਕਰੇ, ਮੈਂ ਆਪਣੇ ਘਰ ਆਊਂਗਾ, ਜਾਂ ਮੈਂ ਹਰ ਰਵੀਵਾਰ ਕੋ 8 ਸੇ ਲੈ ਕੇ 11 ਵਜੇ ਤੱਕ ਆਰੀ ਸਮਾਜ ਸੈਕਟਰ 22 ਮੈਂ ਬੈਠਤਾ ਹੂੰ।
0: ਮੇਜਰ ਵਿਜੇ ਆਰੇ ਜੀ, ਦੇਖੋ ਸਭ ਤੋਂ ਵੱਡੀ ਗੱਲ ਇਹ ਹੈ, ਜਿੱਦਾਂ ਤੁਸੀਂ ਬੋਡੀ ਡੋਨੇਸ਼ਨ ਦੀ ਗੱਲ ਕਰ ਰਹੇ ਹੋ ਜਾਂ ਆਰਗਨ ਡੋਨੇਸ਼ਨ ਦੀ ਗੱਲ ਕਰ ਰਹੇ ਹੋ, ਹੈ ਨਾ, ਤੇ ਜਿੱਦਾਂ PGI ਦੇ ਵਿੱਚ ਆਰਗਨ ਡੋਨੇਸ਼ਨ ਸੈਂਟਰ ਬਣਿਆ ਹੋਇਆ, ਤੁਸੀਂ ਉੱਥੇ ਜਾ ਕੇ ਆਪਣਾ ਸੰਕਲਪ ਕਰ ਸਕਦੇ ਹੋ, ਉੱਥੇ ਜਾ ਕੇ ਦਾਨ ਕਰ ਸਕਦੇ ਹੋ ਤੁਸੀਂ, ਹੈ ਨਾ, ਸੰਕਲਪ ਲੈ ਸਕਦੇ ਹੋ। ਤੇ ਦੇਖੋ ਅੰਗ ਦਾਨ ਕਰਨਾ ਤਾਂ ਇੱਕ ਬਹੁਤ ਵੱਡਾ ਦਾਨ ਹੈ।
2: ਬਿਲਕੁਲ ਸਰ,
0: ਤੇ ਜ਼ਰੂਰ ਜਿਹੜਾ ਉਹ ਇਹਦੇ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ।
2: ਕੰਮ ਕਰਦਾ ਮੈਂ ਕਹਿੰਦਾ, ਮੇਰੇ ਕੋਲ, ਮੈਂ ਇਹ ਕੰਮ ਕਰਾਂਗਾ, ਲੋਕਾਂ ਦੇ ਘਰ ਦੇ ਕੇ ਆਉਣਾ ਘਰ ਫਾਰਮ ਭਰ ਕੇ
0: ਜੀ,
2: ਜਦੋਂ ਕਿਸੇ ਨੂੰ ਜ਼ਰੂਰਤ ਹੈ ਮੇਰੇ ਕੋਲ ਆਓ, ਮੈਂ ਭਰਾਂਗਾ ਔਰ ਦੇਵਾਂਗਾ। 9988850690 ਮੇਰੇ ਕੋਲ ਆਓ, ਮੈਂ ਤੁਹਾਡੇ ਘਰ ਆ ਕੇ ਬਣਾ ਕੇ ਕਾਰਡ ਬਣਾ ਕੇ ਦੇ ਕੇ ਆਵਾਂਗਾ PGI।
0: ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ, ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਧਿਆਨ ਦੇਣਗੇ। ਸ਼ੁਕਰੀਆ ਫੋਨ ਕਰਨ ਵਾਸਤੇ।
2: ਠੀਕ ਹੈ ਜੀ।

0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਹਾਂਜੀ ਨਮਸਕਾਰ ਜੀ, ਮੈਂ ਅਸ਼ੋਕ ਬੋਲ ਰਿਹਾ ਹਾਂ ਸੈਕਟਰ 42 ਸੇ।
0: ਜੀ ਅਸ਼ੋਕ ਜੀ, ਬੋਲੋ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਠੀਕ ਹੈ ਜੀ, ਬਹੁਤ ਵਧੀਆ।
0: ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
1: ਸੁਨੇਹਾ ਇਹ ਹੈ ਜੀ, ਆਪਾਂ ਨੂੰ ਪੈਟਰੋਲ ਡੀਜ਼ਲ ਗੈਸ ਦੀ ਬਚਤ ਕਰਨੀ ਚਾਹੀਦੀ ਹੈ।
0: ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ,
1: ਕਿਉਂਕਿ ਇਹ ਦੇਸ਼ ਤੋਂ ਬਾਹਰ ਆਉਂਦੀਆਂ ਚੀਜ਼ਾਂ।
0: ਜੀ
1: ਸੋਨਾ ਦੇ ਕੇ ਅਸੀਂ ਖਰੀਦਦੇ ਹਾਂ, ਇਹਦੀ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਕਿਫਾਇਤ ਨਾਲ ਯੂਜ ਕਰਨਾ ਚਾਹੀਦਾ।
0: ਬਿਲਕੁਲ, ਹਮੇਸ਼ਾ ਜਿੰਨੀਆਂ ਵੀ ਇਹ ਚੀਜ਼ਾਂ ਤੁਸੀਂ ਗੱਲ ਕੀਤੀ ਹੈ, ਚਾਹੇ ਪੈਟਰੋਲ ਹੈ, ਡੀਜ਼ਲ ਹੈ, ਗੈਸ ਹੈ, ਇਹਨਾਂ ਦੀ ਸਾਂਭ ਸੰਭਾਲ ਔਰ ਬੜੀ ਸੋਚ ਸਮਝ ਕੇ ਵਰਤੋਂ ਕਰਨੀ ਚਾਹੀਦੀ ਹੈ।
1: ਹਾਂਜੀ, ਇਲੈਕਟ੍ਰਿਸਿਟੀ ਦਾ ਵੀ ਬਹੁਤ ਹੀ ਸਹੀ ਤਰੀਕੇ ਨਾਲ ਪ੍ਰਯੋਗ ਕਰਨਾ ਚਾਹੀਦਾ ਹੈਗਾ।
0: ਜੀ ਬਿਲਕੁਲ,
1: ਦੇਖੋ ਉੱਥੇ ਏਸੀ ਚਲਾਓ, ਜਿੱਥੇ ਨਾ ਹੋਵੇ ਉੱਥੇ ਕੂਲਰ ਜਾਂ ਪੰਖਾ ਚਲਾ ਲਓ।
0: ਬਿਲਕੁਲ, ਦੇਖੋ ਦੇਸ਼ ਨੂੰ ਅੱਗੇ ਵਧਣ ਚ ਅਸੀਂ ਇਸ ਤਰ੍ਹਾਂ ਵੀ ਸਹਿਯੋਗ ਦੇ ਸਕਦੇ ਹਾਂ।
1: ਹਾਂਜੀ,
0: ਹੈ ਨਾ,
1: ਬਸ

0: ਕਾਰਾਂ ਦਾ ਪ੍ਰਯੋਗ ਜਿਹੜਾ ਕਰਦੇ ਆਪਾਂ, ਪੰਜ ਸੀਟਰ ਕਾਰ ਇੱਕ ਬੰਦਾ ਜਾ ਰਿਹਾ, ਸਕੂਟਰ ਚਲਾ ਲਓ,
1: ਬਿਲਕੁਲ
0: ਇਸ ਤਰ੍ਹਾਂ ਦਾ ਕੁਛ, ਜਾਂ ਸਾਂਝੀ ਸਵਾਰੀ
1: ਬਿਲਕੁਲ ਕਾਰ ਪੂਲ ਕਰ ਲਓ, ਜੇ ਤੁਸੀਂ ਇੱਕ ਸਾਈਡ ਇੱਕ ਤਰਫ਼ ਜਾ ਰਹੇ ਹੋ, ਸਾਰੇ ਜਾਣੇ ਇੱਕ ਪਾਸੇ ਜਾ ਰਹੇ ਹੋ ਤੇ ਕਾਰ ਪੂਲ ਕਰ ਲਓ, ਹੈਨਾ।
0: ਹਾਂ, ਸਰਕਾਰੀ ਗੱਡੀਆਂ ਜਿਹੜੀਆਂ ਚੱਲੀਆਂ
1: ਜੀ,
0: ਬੱਸਿਸ ਵਗੈਰਾ, ਟਰਾਂਸਪੋਰਟੇਸ਼ਨ, ਉਹ ਯੂਜ਼ ਕਰੇ।
1: ਬਿਲਕੁਲ ਪਬਲਿਕ ਟਰਾਂਸਪੋਰਟ ਸਿਸਟਮ ਦਾ ਇਸਤੇਮਾਲ ਕਰਨਾ ਚਾਹੀਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ, ਇਹਦੇ ਨਾਲ ਤਾਂ ਅਸੀਂ ਪੈਟਰੋਲ ਡੀਜ਼ਲ ਤਾਂ ਬਚਾਵਾਂਗੇ ਹੀ, ਨਾਲ ਦੇ ਨਾਲ ਦੂਜੀ ਗੱਲ ਇਹ ਹੈ ਕਿ ਤੁਸੀਂ ਜਦੋਂ ਇਹ ਚੀਜ਼ਾਂ ਬਚਾਉਂਦੇ ਹਾਂ ਆਪਾਂ, ਤੇ ਪਰਿਆਵਰਣ ਨੂੰ ਵੀ ਅਸੀਂ ਸਾਂਭ ਸੰਭਾਲ ਕਰ ਸਕਦੇ ਹਾਂ।
0: ਟ੍ਰੈਫਿਕ ਵੀ ਘਟੇਗਾ ਸੜਕਾਂ ਤੇ, ਟ੍ਰੈਫਿਕ ਘਟੇਗਾ ਥੋੜਾ ਜਿਹਾ,
1: ਸਮਾਂ ਪੈਸੇ ਦੀ ਬਚਤ ਸਭ ਹੋ ਸਕਦੀ ਹੈ। ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਵਾਸਤੇ। ਸ਼ੁਕਰੀਆ।

0: ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਸੁਣ ਰਹੇ ਹੋ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੋਈ ਸੁਨੇਹਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਟੈਲੀਫੋਨ ਨੰਬਰ ਨੇ 2660615 2660617 2660619। ਚੰਡੀਗੜ੍ਹ ਦਾ ਐਸ ਟੀ ਡੀ ਕੋਡ ਏ 0172। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਨਮਸਕਾਰ ਸਰ, ਪ੍ਰੇਮ ਬੋਲ ਰਿਹਾ ਮਿਲਕ ਪਲਾਨ ਵਾਲਾ ਤੋਂ।
0: ਜੀ ਪ੍ਰੇਮ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ ਸਰ। ਸਰ ਅੱਜ ਕੱਲ ਦੇਖਣ ਚ ਆਇਆ ਕਿ ਜਿਸ ਤਰ੍ਹਾਂ ਨਾ ਪਹਿਲੇ ਬਜ਼ੁਰਗ ਬੰਦੇ ਨਾ ਹੁੱਕਾ ਪੀਂਦੇ ਸੀ, ਤੇ ਅੱਜ ਕੱਲ ਜਿਹੜੇ ਯੁਵਾ ਨੇ ਨਾ ਉਹਨਾਂ ਦਾ ਵੀ ਰੁਝਾਨ ਇੱਧਰ ਹੁੱਕੇ ਵੱਲ ਬਹੁਤ ਹੋ ਗਿਆ।
0: ਮਾੜੀ ਗੱਲ ਹੈ, ਬਹੁਤ
1: ਬਹੁਤ ਮਾੜੀ ਗੱਲ ਹੈ। ਪਹਿਲੇ ਬਜ਼ੁਰਗਾਂ ਨੂੰ ਆਪਾਂ ਦੇਖਿਆ ਸੀਗਾ ਪੀਂਦੇ, ਹੁਣ ਐਵੇਂ ਦੇਖਿਆ ਅੰਬਾਲਾ, ਚੰਡੀਗੜ੍ਹ, ਪੰਚਕੂਲਾ ਇੱਧਰ ਵੀ ਇੰਨਾ ਟ੍ਰੈਂਡ ਹੋ ਗਿਆ ਨਾ। ਬੱਚੇ ਜਿਹੜੇ ਨੇ 18-18, 19 ਸਾਲ ਦੇ ਨਾ ਤਿੰਨ ਤਿੰਨ ਚਾਰ ਚਾਰ ਇਕੱਠੇ ਹੋ ਕੇ ਹੁੱਕਾ ਪੀ ਰਹੇ ਨੇ।
0: ਦੇਖੋ ਪ੍ਰੇਮ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਂ ਬਾਪ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਆਪਣੇ ਬੱਚਿਆਂ ਨੂੰ ਹਟਾਉਣਾ ਚਾਹੀਦਾ ਬੱਚਿਆਂ ਨੂੰ। ਠੀਕ ਹੈ, ਤੁਸੀਂ ਦੋਸਤਾਂ ਵਾਂਗ ਅੱਜ ਕੱਲ ਮਾਂ ਬਾਪ ਜਿਹੜੇ ਉਹ ਪਾਲਦੇ ਆ ਬੱਚਿਆਂ ਨੂੰ, ਹੈਨਾ, ਦੋਸਤ ਬਣ ਕੇ ਪਿਆਰ ਦੇ ਨਾਲ, ਪਰ ਪਿਆਰ ਦੇ ਨਾਲ ਨਾਲ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਕਿ ਤੁਹਾਡੇ ਬੱਚਿਆਂ ਦੀ ਸੰਗਤ ਕੀ ਹੈ, ਕਿੱਥੇ ਜਾਂਦੇ ਨੇ, ਕੀ ਕਰ ਰਹੇ ਨੇ, ਹੈਨਾ। ਤੇ ਇਸ ਤਰ੍ਹਾਂ ਦਾ ਕੋਈ ਵੀ ਜੇ ਕੰਮ ਕਰਨ ਤੇ ਉਹਨਾਂ ਨੂੰ ਪਿਆਰ ਨਾਲ ਉਹਨਾਂ ਨੂੰ ਸਮਝਾਓ ਤੇ ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਦੂਰ ਕਰੋ ਤਾਂ ਕਿ ਤੰਦਰੁਸਤ ਹਮੇਸ਼ਾ ਰਹਿਣ, ਉਹ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਣ।
1: ਕਹਿੰਦੇ ਆ ਵੀ ਤੁਸੀਂ ਨਾ ਕਰੋ, ਇਹ ਤੇ ਬੜੀ ਮਾੜੀ ਚੀਜ਼ ਹੈ। ਕਹਿੰਦੇ ਜੀ ਇਹਦਾ ਨੁਕਸਾਨ ਨਹੀਂ ਹੈ ਤੇ ਪਾਣੀ ਚੋਂ। ਮੈਂ ਨੁਕਸਾਨ ਕਿਉਂ ਨਹੀਂ ਹੈਗਾ? ਮੈਂ ਕਿਹਾ ਤੁਸੀਂ ਨੈਟ ਤੇ ਦੇਖ ਲਓ ਹੋਕੇ ਦਾ ਕਿੰਨਾ ਨੁਕਸਾਨ ਹੈ। ਪਰ ਮੈਂ ਦੇਖਿਆ ਇੰਨਾ ਰੁਝਾਨ ਹੋ ਗਿਆ ਨਾ ਹੁਣ 2-3 ਸਾਲ ਤੋਂ ਹੀ।
0: ਚਲੋ ਅਸੀਂ ਤਾਂ ਸਾਰਿਆਂ ਨੂੰ ਇਹੀ ਕਵਾਂਗੇ ਜਿੱਦਾਂ ਤੁਸੀਂ ਸੁਨੇਹਾ ਦੇ ਰਹੇ ਹੋ ਕਿ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ, ਦੂਰ ਰਹੋ।
1: ਹਾਂਜੀ,
0: ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ।
1: ਥੈਂਕ ਯੂ ਸਰ।

0: ਕੱਟ ਜਾਣੇ ਔਰ ਪਿਆਰ ਮੁਹੱਬਤ ਦੇ ਨਾਲ ਜਦੋਂ ਅਸੀਂ ਉਹਨਾਂ ਨੂੰ ਸਮਝਾਵਾਂਗੇ ਤਾਂ ਸਮਝ ਜਾਂਦੇ ਆ ਬੱਚੇ ਹੈ ਨਾ। ਅਤੇ ਬਹੁਤ ਸਾਰੇ ਅਸੀਂ ਦੇਖੇ ਹੈ ਕਿ ਨਸ਼ੇ ਦੀਆਂ ਹਨੇਰੀਆਂ ਗਲੀਆਂ ਦੇ ਵਿੱਚੋਂ ਕਿੱਦਾਂ ਉਹ ਬਾਹਰ ਆਏ ਨੇ ਔਰ ਬਾਹਰ ਆ ਕੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਦੱਸੇ ਹੈ ਕਿ ਕੀ ਹੁੰਦਾ ਰਿਹਾ ਉਹਨਾਂ ਨਾਲ ਔਰ ਉਸ ਤੋਂ ਬਾਅਦ ਇੱਕ ਚੰਗੀ ਸਿਹਤਮੰਦ ਜ਼ਿੰਦਗੀ ਉਹ ਜੀ ਰਹੇ ਨੇ ਸਾਰੇ। ਅਤੇ ਉਮੀਦ ਅਸੀਂ ਇਹੋ ਹੀ ਕਰਦੇ ਹਾਂ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਤੁਹਾਡੇ ਇਸ ਸੁਨੇਹੇ ਵੱਲ ਜ਼ਰੂਰ ਧਿਆਨ ਦੇਵੇਗੀ ਔਰ ਜਿੱਥੋਂ ਤੱਕ ਵੀ ਕੋਸ਼ਿਸ਼ ਹੋ ਸਕਦੀ ਸਾਡੇ ਆਲੇ ਦੁਆਲੇ ਜੇ ਕੋਈ ਨਸ਼ਾ ਕਰ ਰਿਹਾ ਤਾਂ ਅਸੀਂ ਉਹਨੂੰ ਪਿਆਰ ਦੇ ਨਾਲ ਸਮਝਾਈਏ, ਸਹੀ ਰਸਤੇ ਦੇ ਉੱਤੇ ਲੈ ਕੇ ਆਈਏ ਤਾਂ ਕਿ ਸਾਡਾ ਸਮਾਜ ਜਿਹੜਾ ਉਹ ਨਸ਼ਿਆਂ ਰਹਿਤ ਜਿਹੜਾ ਸਮਾਜ ਬਣੇ, ਤੰਦਰੁਸਤ ਸਮਾਜ ਬਣੇ, ਸਿਹਤਮੰਦ ਸਮਾਜ ਬਣੇ। ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਤੁਹਾਡਾ ਫੋਨ ਕਰਨ ਵਾਸਤੇ।
1: ਧੰਨਵਾਦ ਸਰ ਜੀ।
0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
2: ਪ੍ਰਵੇਸ਼ ਕੁਮਾਰ ਭਰਾ ਜੀ, ਨਮਸਕਾਰ ਜੀ।
0: ਨਮਸਕਾਰ ਜੀ।
2: ਬੁੱਲਾਪੁਰ ਜ਼ਾਕਾ ਮੰਡੀ ਤੋਂ ਰਾਜੇਸ਼ ਜਨ ਬਿੱਟੂ ਬੋਲ ਰਿਹਾ ਜੀ।
0: ਜੀ ਰਾਜੇਸ਼ ਜਨ ਬਿੱਟੂ ਜੀ, ਕੀ ਹਾਲ ਚਾਲ ਹੈ ਤੁਹਾਡਾ?
2: ਬਹੁਤ ਵਧੀਆ ਜੀ। ਮੇਰਾ ਸੁਨੇਹਾ ਜੀ ਸਾਰਿਆਂ ਨੂੰ ਹੈ ਵੀ ਜੇ ਆਪਾਂ ਕਿਸੇ ਨੂੰ ਸਮਾਂ ਦੇਈਏ ਤਾਂ ਪਹੁੰਚੀਏ
0: ਜੀ,
2: ਅਗਲੇ ਦੀ 2 ਘੰਟੇ 4 ਘੰਟੇ ਵੇਟ ਨਾ ਕਰਾਈਏ। ਗਰਮੀ ਦੇ ਵਿੱਚ ਵੇਟ ਕਰਨਾ ਬੜਾ ਔਖਾ।
0: ਬਿਲਕੁਲ,
2: ਉਮੀਦ
0: ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ? ਜੀ ਸਮ੍ਰਿਤਾ ਡੋਗਰਾ ਜੀ,
3: ਠੀਕ ਹੈ ਸਰ,
0: ਕੀ ਸੁਨੇਹਾ ਲੈ ਕੇ ਆਏ ਹੋ ਤੁਸੀਂ?
3: ਮੈਂ ਸੁਨੇਹਾ ਲੈ ਕੇ ਆਈ ਨਾ ਕਿ ਸਾਡੀ ਗਲੀ ਵਿੱਚ ਨਾ ਇੱਕ 2 ਬਾਈਕ ਵਾਲੇ ਇਸ ਤਰ੍ਹਾਂ ਜਾਂਦੇ ਜਿੱਦਾਂ ਕਿ 100 ਦੀ ਸਪੀਡ ਤਾਂ ਪਕੜੀ ਹੁੰਦੀ ਇਹਨਾਂ ਨੇ, ਫਿਰ ਉਹ ਅੱਗੇ ਵੀ ਉਸੀ ਸਪੀਡ ਨਾਲ ਚੱਲਦੀ, ਅੱਗੇ ਥਾਣਾ ਵੀ ਹੈਗਾ
0: ਜੀ।
3: ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਦੀ ਕਿ ਇਹਨਾਂ ਨੂੰ ਹੁਣ ਅਸੀਂ ਤਾਂ ਇਹਨਾਂ ਨਾਲ ਪੰਗਾ ਨਹੀਂ ਲੈ ਸਕਦੇ, ਕਿ ਜਿਹੜੇ ਡਿਊਟੀ ਜਿਹਨਾਂ ਦੀ ਡਿਊਟੀ ਹੈਗੀ ਉਹ ਥੋੜਾ ਗੌਰ ਕਰਨ, ਚਲਾਨ ਚਲੂਨ ਕਰਨ ਇਹਨਾਂ ਦੇ, ਹਨਾ
0: ਜੀ।
3: ਪਤਾ ਨੀ ਲਾਇਸੈਂਸ ਵੀ ਹੈ ਕਿ ਨਹੀਂ, ਵੀ ਨੀ ਸਾਨੂੰ ਪਤਾ।
0: ਬਿਲਕੁਲ,
3: ਬੱਚੇ ਗਲੀ ਚ ਖੇਲਦੇ ਸਰ, ਗਲੀ ਦਾ ਮੇਨ ਰੋਡ ਨੀ ਨਾ ਹੁੰਦਾ ਇੰਨਾ ਚ।
0: ਦੇਖੋ ਜਦੋਂ ਵੀ ਡਰਾਈਵਿੰਗ, ਅਸੀਂ ਹਮੇਸ਼ਾ ਇਸ ਪ੍ਰੋਗਰਾਮ ਚ ਸੁਨੇਹਾ ਦਿੰਦੇ ਹਾਂ ਕਿ ਜਦੋਂ ਵੀ ਤੁਸੀਂ ਡਰਾਈਵਿੰਗ ਕਰੋ ਤੇ ਆਪਣਾ ਫਰਜ਼ ਸਮਝੋ ਕਿ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਾ ਕਰੋ ਸੜਕ ਦੇ ਉੱਤੇ ਜਿਹਦੇ ਨਾਲ ਦੂਸਰਿਆਂ ਨੂੰ ਕੋਈ ਤਕਲੀਫ ਹੋਏ, ਹੈਨਾ?
3: ਹਾਂਜੀ ਸਰ, ਆਪਣੀ ਜਾਨ ਤਾਂ ਹੈ ਹੀ ਖਤਰੇ 'ਚ ਆਉਂਦੀ।
0: ਬਿਲਕੁਲ, ਆਪ ਵੀ ਸੁਰੱਖਿਅਤ ਰਹੋ ਤੇ ਸੜਕ ਤੇ ਚੱਲਣ ਵਾਲੇ ਦੂਸਰੇ ਮੁਸਾਫਰ ਵੀ ਸੁਰੱਖਿਅਤ ਰਹਿਣ।
3: ਹਾਂਜੀ ਹਾਂਜੀ ਸਰ, ਪੇਰੈਂਟਸ ਨੂੰ ਵੀ ਰਿਕੁਐਸਟ ਹੈ ਵੀ, ਉਹ ਨਾ ਕੋਰੀਅਰ ਵਾਲੇ ਲੜਕੇ ਕਹਿੰਦੇ ਕਿ ਇੰਨੇ ਨੰਬਰ ਹਾਊਸ 'ਚ ਰਹਿੰਦਾ, ਉਹਨਾਂ ਨੂੰ ਵੀ ਪਤਾ ਥਾ, ਉਹਨਾਂ ਦੇ ਸਾਹਮਣੇ ਲੰਘਿਆ।
0: ਚਲੋ ਸਮ੍ਰਿਤਾ ਜੀ, ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਉਹ ਜ਼ਰੂਰ ਧਿਆਨ ਦੇਣਗੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ।
3: ਥੈਂਕ ਯੂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆਈ ਸੰਕਟ ਦਰਮਿਆਨ ਵਿਦੇਸ਼ੀ ਸਿੱਕੇ ਦੀ ਬਚਤ ਕਰਨ ਲਈ ਲੋਕਾਂ ਨੂੰ ਈਂਧਨ ਬਚਾਉਣ ਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਏ। ਕੱਲ ਗੁਜਰਾਤ ਦੇ ਵਡੋਦਰਾ ਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪੈਟਰੋਲ ਤੇ ਡੀਜ਼ਲ ਦੀ ਖਪਤ ਘਟਾਉਣ ਅਤੇ ਘਰ ਤੋਂ ਕੰਮ ਕਰਨ, ਆਨਲਾਈਨ ਕਲਾਸਾਂ ਤੇ ਵਰਚੁਅਲ ਮੀਟਿੰਗਾਂ ਵਰਗੇ ਕੋਵਿਡ ਦੌਰ ਦੇ ਉਪਾਵਾਂ ਨੂੰ ਅਪਣਾਉਣ ਦੀ ਆਪਣੀ ਅਪੀਲ ਨੂੰ ਦੁਹਰਾਇਆ।
1: ਪੈਟਰੋਲ ਡੀਜ਼ਲ ਕਾ ਉਪਯੋਗ ਕਮ ਕਰੇ, ਇਲੈਕਟ੍ਰਿਕ ਬੱਸ ਔਰ ਪਬਲਿਕ ਟ੍ਰਾਂਸਪੋਰਟ ਕਾ ਅਧਿਕ ਇਸਤੇਮਾਲ ਕਰੇ, ਕਾਰ ਪੂਲਿੰਗ ਕੋ ਬੜਾਵਾ ਦੇ। ਇਹ ਜ਼ਰੂਰੀ ਹੈ ਕਿ ਸਰਕਾਰੀ ਔਰ ਪ੍ਰਾਈਵੇਟ ਦੋਨੋ ਹੀ ਦਫ਼ਤਰੋਂ ਮੇਂ ਵਰਕ ਫਰਮ ਹੋਮ ਕੋ ਪ੍ਰਾਥਮਿਕਤਾ ਦੀ ਜਾਏ। ਮੈਂ ਕੁਛ ਸਕੂਲੋਂ ਸੇ ਵੀ ਆਗ੍ਰਹਿ ਕਰੂੰਗਾ ਕਿ ਕੁਛ ਸਮੇਂ ਕੇ ਲੀਏ ਆਨਲਾਈਨ ਕਲਾਸਿਸ ਕੀ ਵਿਵਸਥਾ ਪਰ ਕਾਮ ਕਰੇ। ਮੈਂ ਆਪ ਸਭ ਸੇ ਆਗ੍ਰਹਿ ਕਰੂੰਗਾ ਕਿ ਜਬ ਤੱਕ ਹਾਲਾਤ ਸਾਮਾਨਯ ਨਾ ਹੋ, ਹਮ ਸੋਨੇ ਕੀ ਖਰੀਦ ਕੋ ਟਾਲੇ।
0: ਕੇਂਦਰੀ ਜਾਂਚ ਬਿਊਰੋ CBI ਨੇ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇਣ ਦੇ ਮਾਮਲੇ ਚ ਬੀਤੀ ਦੇਰ ਰਾਤ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਚ ਛਾਪਾਮਾਰੀ ਕੀਤੀ ਏ। ਇਹ ਕਾਰਵਾਈ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਨਾਲ ਸਬੰਧਤ ਇਕ ਮਾਮਲੇ ਚ ਚੰਡੀਗੜ੍ਹ ਆਧਾਰਿਤ CBI ਟੀਮ ਨੇ ਕੀਤੀ ਏ। ਇਸੇ ਸਬੰਧ ਵਿਚ ਮੁਕਤਸਰ ਜ਼ਿਲ੍ਹੇ ਦੇ ਮਲੋਟ ਸ਼ਹਿਰ ਚ ਵੀ ਛਾਪਾਮਾਰੀ ਕੀਤੀ ਗਈ ਏ। ਸੂਤਰਾਂ ਮੁਤਾਬਕ ਮਲੋਟ ਦੇ ਦੋ ਵਿਅਕਤੀਆਂ ਸਮੇਤ ਚੰਡੀਗੜ੍ਹ ਤੋਂ ਵੀ ਹੋਰ ਲੋਕਾਂ ਨੂੰ CBI ਨੇ ਗ੍ਰਿਫ਼ਤਾਰ ਕੀਤਾ ਏ। ਇਸੇ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਸਾਡੇ ਜਲੰਧਰ ਵਾਲੇ ਪੱਤਰਕਾਰ ਨੂੰ ਦੱਸਿਆ ਹੈ ਕਿ ਇੱਕ ਵਿਅਕਤੀ ਨੂੰ CBI ਨੇ ਹਿਰਾਸਤ ਚ ਲਿਆ ਏ ਤੇ ਜੇਕਰ ਬਿਊਰੋ ਦੇ ਕਿਸੇ ਵੀ ਵਿਅਕਤੀ ਦਾ ਨਾਂ ਸਾਹਮਣੇ ਆਉਂਦਾ ਹੈ ਤਾਂ CBI ਨਾਲ ਪੂਰਾ ਸਹਿਯੋਗ ਕੀਤਾ ਜਾਏਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹੰਦ ਫਤਿਹ ਦਿਵਸ ਮੌਕੇ ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸ਼ਾਹ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਬੇਇਨਸਾਫ਼ੀ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ ਅਤੇ ਸਵੈਮਾਨ, ਹਿੰਮਤ ਤੇ ਧਰਮ ਦੀ ਰਾਖੀ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਅਣਗਿਣਤ ਅਤਿਆਚਾਰ ਸਹਿਣ ਦੇ ਬਾਵਜੂਦ ਬਾਬਾ ਜੀ ਨੇ ਕੋਈ ਹੋਰ ਧਰਮ ਨਹੀਂ ਅਪਣਾਇਆ। ਸ੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਹਮੇਸ਼ਾ ਦੇਸ਼ ਤੇ ਧਰਮ ਦੀ ਰਾਖੀ ਲਈ ਪ੍ਰੇਰਣਾ ਸਰੋਤ ਬਣਿਆ ਰਹੇਗਾ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜ਼ਾਲਮ ਹਕੂਮਤ ਦੀ ਇੱਟ ਨਾਲ ਇੱਟ ਖੜਕਾਉਣ ਤੇ ਸਰਹੰਦ ਦਿਵਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਉਨ੍ਹਾਂ ਨੂੰ ਨਮਨ ਕੀਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੀ ਸ਼ਹਾਦਤ ਹਮੇਸ਼ਾ ਲਈ ਯਾਦਗਾਰੀ ਰਹੇਗੀ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਅੱਜ ਦੇ ਦਿਨ ਸੰਨ 1710 ਵਿੱਚ ਸਰਹੰਦ ਫਤਿਹ ਕਰਨ ਦੀ ਯਾਦ ਵਿੱਚ ਸਰਹੰਦ ਫਤਿਹ ਮਾਰਚ ਮੋਹਾਲੀ ਦੇ ਪਿੰਡ ਚੱਪੜਚਿੜੀ ਤੋਂ ਰਵਾਨਾ ਹੋਇਆ। ਇਸ ਤੋਂ ਪਹਿਲਾਂ ਚੱਪੜਚਿੜੀ ਸਥਿਤ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਦੇ ਭੋਗ ਪਾ ਕੇ ਅਰਦਾਸ ਕੀਤੀ ਗਈ। ਇਸ ਮੌਕੇ ਢਾਡੀ ਜਥਿਆਂ ਨੇ ਵਾਰਾਂ ਦਾ ਗਾਇਨ ਕੀਤਾ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਫਤਿਹ ਮਾਰਚ ਵਿੱਚ ਦੂਰੋਂ ਦੂਰੋਂ ਆਈ ਸੰਗਤ ਪਾਲਕੀ ਸਾਹਿਬ ਦੇ ਨਾਲ ਨਾਲ ਚੱਲ ਰਹੀ ਸੀ ਅਤੇ ਗੁਰਬਾਣੀ ਦਾ ਸਮੂਹਿਕ ਗਾਇਨ ਕੀਤਾ ਜਾ ਰਿਹਾ ਸੀ। ਪੰਜਾਬ ਦੇ ਰਾਜਪਾਲ ਤੇ UP ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਮਾਜ ਭਲਾਈ, ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਕਮੇਟੀ ਦੇ ਸਹਿਯੋਗ ਨਾਲ ਦਿਵਿਆਂਗ ਜਨਾਂ ਲਈ ਲਗਾਏ ਗਏ 3 ਦਿਨਾਂ ਦੇ ਮੁਫ਼ਤ ਮੁਲਾਂਕਣ ਤੇ ਫਿਟਨੈਂਟ ਕੈਂਪ ਦਾ ਉਦਘਾਟਨ ਕੀਤਾ। ਇਸ ਕੈਂਪ ਵਿੱਚ ਲਾਭਾਰਥੀਆਂ ਨੂੰ ਇੱਕੋ ਥਾਂ ਤੇ ਮੁਲਾਂਕਣ ਅਤੇ ਫਿਟਨੈਂਟ ਸੇਵਾਵਾਂ ਦੇ ਜ਼ਰੀਏ ਮੁਫ਼ਤ ਮਸਨੂਈ ਅੰਗ ਅਤੇ ਸਹਾਇਕ ਯੰਤਰ ਭੇਟ ਕੀਤੇ ਜਾ ਰਹੇ ਨੇ। ਇਹ ਕੈਂਪ ਭਲਕੇ 13 ਮਈ ਤੱਕ ਜਾਰੀ ਰਹੇਗਾ। ਇਸ ਮੌਕੇ ਰਾਜਪਾਲ ਕਟਾਰੀਆ ਨੇ 1975 ਚ ਸਥਾਪਿਤ ਇਸ ਸੰਸਥਾ ਦੇ ਯਤਨਾਂ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਸੰਸਥਾ 25 ਲੱਖ ਤੋਂ ਵੱਧ ਦਿਵਿਆਂਗ ਜਨਾਂ ਦੀ ਮਦਦ ਸਦਕਾ ਸੰਯੁਕਤ ਰਾਸ਼ਟਰ ਦੀ ਸਮਾਜਿਕ ਤੇ ਆਰਥਿਕ ਕੌਂਸਲ ਤੋਂ ਖਾਸ ਸਟੇਟਸ ਪ੍ਰਾਪਤ ਕਰ ਚੁੱਕੀ ਏ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੇ 30 ਵਿੱਚੋਂ 25 ਕੈਡਿਟਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ 'ਚ 157ਵੇਂ ਕੋਰਸ ਲਈ NDA 1 ਲਿਖਤੀ ਪ੍ਰੀਖਿਆ ਪਾਸ ਕਰ ਲਈ ਏ। ਪੰਜਾਬ ਦੇ ਰੁਜ਼ਗਾਰ, ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਨਿਲ ਅਰੋੜਾ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਏ ਅਤੇ ਉਨ੍ਹਾਂ ਨੂੰ SSB ਇੰਟਰਵਿਊ ਤੇ ਅਗਲੀ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ ਨੇ। IPL ਕ੍ਰਿਕਟ 'ਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।

FM 107.2 MHz ਤੇ ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6 ਵਜਣ ਵਾਲੇ ਨੇ ਕੁਝ ਪਲਾਂ ਚ ਸਮਾਚਾਰ ਅਸੀਂ ਆਪਣੇ ਦਿੱਲੀ ਕੇਂਦਰ ਤੋਂ ਰਿਲੇ ਕਰਾਂਗੇ।

ਹੁਣੇ ਤੁਸੀਂ ਗੁਰੂ ਰੰਧਾਵਾ ਅਤੇ ਨਿਕਿਤਾ ਗਾਂਧੀ ਦੀਆਂ ਆਵਾਜ਼ਾਂ 'ਚ ਇਹ ਨੌਨ ਫਿਲਮੀ ਗੀਤ ਸੁਣਿਆ। FM 107.2 MHz 'ਤੇ ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ।

ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:10 ਹੋਣ ਵਾਲੇ ਨੇ। ਵੇਲਾ ਹੋ ਚੱਲਿਆ ਹੈ ਪ੍ਰਾਦੇਸ਼ਿਕ ਸਮਾਚਾਰਾਂ ਦਾ। ਪਹਿਲਾਂ ਤੁਸੀਂ ਹਿੰਦੀ 'ਚ ਪ੍ਰਾਦੇਸ਼ਿਕ ਸਮਾਚਾਰ ਸਾਡੇ ਕੇਂਦਰ ਤੋਂ ਸੁਣੋਗੇ, ਉਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਚੱਲਾਂਗੇ 6:20 'ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਪੰਜਾਬੀ 'ਚ ਪ੍ਰਾਦੇਸ਼ਿਕ ਸਮਾਚਾਰਾਂ ਲਈ।

0: ਦੀ ਅਗਵਾਈ ਕੀਤੀ ਮੁਗਲਾਂ ਨੂੰ ਹਰਾਇਆ ਤੇ ਸਵੈਮਾਨ ਹਿੰਮਤ ਤੇ ਧਰਮ ਦੀ ਰੱਖਿਆ ਦਾ ਸੰਦੇਸ਼ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਰਹੰਦ ਫਤਿਹ ਦਿਵਸ ਤੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸਮੂਹ ਸ਼ਹੀਦਾਂ ਨੂੰ ਨਮਨ ਕੀਤਾ। ਚੰਡੀਗੜ੍ਹ ਪ੍ਰਸ਼ਾਸਨ ਏਸ਼ੀਆਈ ਰੇਲੇ ਚੈਂਪੀਅਨਸ਼ਿਪ 2027 ਅਤੇ ਕੀਵੀ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰ ਰਿਹਾ ਹੈ। ਦੋਵਾਂ ਮੁਕਾਬਲਿਆਂ ਵਿਚ ਕਈ ਏਸ਼ੀਆਈ ਦੇਸ਼ਾਂ ਤੋਂ ਹਿੱਸੇਦਾਰੀ ਆਕਰਸ਼ਿਤ ਹੋਣ ਦੀ ਉਮੀਦ ਏ। ਦੂਜੀ ਚੰਡੀਗੜ੍ਹ ਅੰਤਰਰਾਸ਼ਟਰੀ ਮੈਰਾਥਨ ਦੀ ਵੀ ਨਵੰਬਰ 2026 ਚ ਕਰਾਉਣ ਦੀ ਤਜਵੀਜ਼ ਏ। ਇਸ ਗੱਲ ਦਾ ਖੁਲਾਸਾ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ ਚ ਚੰਡੀਗੜ੍ਹ ਖੇਡ ਵਿਭਾਗ ਦੀ ਇਕ ਸਮੀਖਿਆ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਵਿਚ ਦੇਸ਼ ਵਿਚ ਇਕ ਮੋਹਰੀ ਖੇਡ ਸਥਾਨ ਵਜੋਂ ਚੰਡੀਗੜ੍ਹ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚੱਲ ਰਹੇ ਖੇਡ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ, ਪ੍ਰਮੁੱਖ ਖੇਡ ਪਹਿਲਕਦਮੀਆਂ ਤੇ ਭਵਿੱਖ ਦੀਆਂ ਯੋਜਨਾਵਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਗਿਆ। ਮੁੱਖ ਸਕੱਤਰ ਨੇ ਵਿਭਾਗ ਨੂੰ ਇਕ ਵਿਆਪਕ ਖੇਡ ਕੈਲੰਡਰ ਤਿਆਰ ਕਰਨ ਤੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਵਿਚ ਰਾਸ਼ਟਰੀ ਪੱਧਰ ਦੇ ਮੁਕਾਬਲੇ ਤੇ ਅੰਤਰਰਾਸ਼ਟਰੀ ਪ੍ਰੋਗਰਾਮ ਸ਼ਾਮਲ ਹੋਣ। ਆਈਪੀਐਲ ਕ੍ਰਿਕਟ ਵਿਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇਕ ਵਾਰ ਫੇਰ। ਮੈਡੀਕਲ ਦਾਖਲਿਆਂ ਲਈ ਨੀਟ ਲੋਜੀ ਪ੍ਰੀਖਿਆ ਪੇਪਰ ਲਈ ਖੂਨ ਦੇ ਇਲਜ਼ਾਮਾਂ ਕਾਰਨ ਰੱਦ, ਸੀਬੀਆਈ ਜਾਂਚ ਦੇ ਦਿੱਤੇ ਗਏ ਹੁਕਮ। ਸੀਬੀਆਈ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਨਾਲ ਜੁੜੇ 20 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਿਹਤ ਤੇ ਵਪਾਰ ਮੰਤਰੀ ਦਾ ਵਾਧੂ ਚਾਰਜ ਸੰਭਾਲਿਆ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਰਾਹ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਂ ਨੇ ਹੱਕ ਸੌਂਪਦਿਆਂ ਮਲਕੀਅਤ ਦੇ ਦਸਤਾਵੇਜ਼ ਵੰਡੇ। ਆਈਪੀਐਲ ਕ੍ਰਿਕਟ ਵਿਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਐਫਐਮ 107.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ। 6:30 ਹੋਏ ਨੇ। ਸਰੋਤਿਓ, ਹੁਣ ਅੰਮ੍ਰਿਤ ਬਾਣੀ ਪ੍ਰੋਗਰਾਮ ਚ ਆਓ ਸਰਵਨ ਕਰੀਏ ਸ਼ਬਦ। ਸਭ ਤੋਂ ਪਹਿਲਾਂ ਇਹ ਨੇ ਲਤਾ ਮੰਗੇਸ਼ਕਰ।

ਇਹ ਸਨ ਮੰਨਾ ਡੇ ਅਤੇ ਇਹਨਾਂ ਦੇ ਸਾਥੀ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਇਸ ਵੇਲੇ ਸਰੋਤੇ ਅੰਮ੍ਰਿਤ ਬਾਣੀ ਪ੍ਰੋਗਰਾਮ 'ਚ ਸ਼ਬਦ ਸਰਵਨ ਕਰ ਰਹੇ ਨੇ FM 107.2 MHz 'ਤੇ ਆਪਣੇ ਰੇਡੀਓ ਸੈੱਟ ਦੇ ਨਾਲ ਨਾਲ ਇਸ ਵੇਲੇ ਤੁਸੀਂ ਸਾਨੂੰ ਸਾਡੀ ਐਪ ਨਿਊਜ਼ ਔਨ AIR ਅਤੇ ਪ੍ਰਸਾਰ ਭਾਰਤੀ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਸੁਣ ਰਹੇ ਹੋ। ਅਗਲਾ ਸ਼ਬਦ ਸਰਵਨ ਕਰਦੇ ਹਾਂ

ਹੁਣੇ ਤੁਸੀਂ ਜਗਜੀਤ ਸਿੰਘ ਚਿਤਰਾ ਸਿੰਘ ਦੀ ਆਵਾਜ਼ ਵਿੱਚ ਇਹ ਸ਼ਬਦ ਸਰਵਨ ਕੀਤਾ। ਅੰਮ੍ਰਿਤ ਬਾਣੀ ਪ੍ਰੋਗਰਾਮ 'ਚ ਹੁਣ ਇਹ ਨੇ ਸੁਰਿੰਦਰ ਕੌਰ।

ਇਹ ਸਨ ਸੁਰਿੰਦਰ ਕੌਰ। ਇਸ ਦੇ ਨਾਲ ਹੀ ਹੁਣ ਅੱਜ ਦਾ ਅੰਮ੍ਰਿਤ ਬਾਣੀ ਪ੍ਰੋਗਰਾਮ ਖਤਮ ਹੋਇਆ।

ਅਸੀਂ ਵਿਵਿਧ ਭਾਰਤੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਜ਼ 'ਤੇ। ਕੁਝ ਪਲਾਂ 'ਚ ਯਾਨੀ ਠੀਕ 7 ਵਜੇ

0: और हमारा ईमेल आईडी है akashwanichandigarh@gmail.com। शुभवाणी, लाभवाणी, आकाशवाणी चंडीगढ़।
1: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਜ਼ ਤੇ। ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼ਿਕ ਖਬਰਾਂ ਤੇ ਇੱਕ ਨਜ਼ਰ। ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗੇਲ ਪੁਰਸਕਾਰ ਪ੍ਰਦਾਨ ਕੀਤੇ। ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਦੇਸ਼ ਭਰ ਦੀਆਂ ਅਦਾਲਤਾਂ ਦੇ ਆਧੁਨਿਕੀਕਰਨ ਲਈ ਇੱਕ ਬਲੂ ਪ੍ਰਿੰਟ ਤਿਆਰ ਕਰਨ ਵਾਸਤੇ ਜਸਟਿਸ ਅਰਵਿੰਦ ਕੁਮਾਰ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਏ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਪੱਛਮੀ ਏਸ਼ੀਆਈ ਟਕਰਾਅ ਦੇ ਵਿਚਕਾਰ ਭਾਰਤ ਨੇ ਆਪਣੇ ਘਰੇਲੂ LPG ਉਤਪਾਦਨ ਨੂੰ ਲਗਭਗ 36,000 ਟਨ ਪ੍ਰਤੀ ਦਿਨ ਤੋਂ ਵਧਾ ਕੇ 54,000 ਟਨ ਕਰ ਦਿੱਤਾ ਹੈ। ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਰਾਜ ਟਰਾਂਸਪੋਰਟ ਵਿਭਾਗ ਜਲਦੀ ਹੀ 1,000 ਨਵੀਆਂ ਬੱਸਾਂ ਖਰੀਦੇਗਾ ਜਿਨ੍ਹਾਂ ਵਿੱਚ 500 ਇਲੈਕਟ੍ਰਿਕ ਅਤੇ 500 ਰਿਵਾਇਤੀ ਬੱਸਾਂ ਸ਼ਾਮਲ ਨੇ। ਰਾਸ਼ਟਰੀ ਟੈਸਟਿੰਗ ਏਜੰਸੀ ਨੇ 3 ਮਈ ਨੂੰ ਹੋਈ ਨੀਟ ਪ੍ਰੀਖਿਆ ਰੱਦ ਕਰ ਦਿੱਤੀ ਏ। ਪੇਪਰ ਲੀਕ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ CBI ਨੂੰ ਸੌਂਪੀ ਗਈ ਏ। ਪ੍ਰੀਖਿਆ ਦੀ ਨਵੀਂ ਤਾਰੀਖ ਜਲਦੀ ਅਧਿਸੂਚਿਤ ਕੀਤੀ ਜਾਵੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੰਬੰਧੀ ਮੀਰੀ ਪੀਰੀ ਟਰੱਸਟ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਏ। ਕਾਲਜ ਦਾ ਪ੍ਰਬੰਧਨ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਅੱਜ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਨੇ। ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਪਾਸ ਪ੍ਰਤੀਸ਼ਤ ਰਹੀ 84.67 ਨਤੀਜਿਆਂ ਵਿੱਚ ਇੱਕ ਵਾਰ ਫੇਰ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਦਿੱਤਾ। ਹਰਿਆਣਾ ਚੋਣ ਕਮਿਸ਼ਨ ਆਮ ਚੋਣਾਂ ਅਤੇ ਨਗਰ ਨਿਗਮਾਂ ਦੀਆਂ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਪੂਰੀ ਤਰ੍ਹਾਂ ਤਿਆਰ ਏ। ਗਿਣਤੀ ਕੱਲ੍ਹ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਨੇ ਅੱਜ ਚੰਡੀਗੜ੍ਹ ਨੂੰ ਦੇਸ਼ ਵਿੱਚ ਇੱਕ ਮੋਹਰੀ ਖੇਡ ਕੇਂਦਰ ਵਜੋਂ ਵਿਕਸਿਤ ਕਰਨ ਲਈ ਖੇਡ ਵਿਭਾਗ ਦੀਆਂ ਪ੍ਰਮੁੱਖ ਖੇਡ ਪਹਿਲਕਦਮੀਆਂ, ਭਵਿੱਖ ਦੀਆਂ ਯੋਜਨਾਵਾਂ ਅਤੇ ਖੇਡ ਬੁਨਿਆਦੀ ਢਾਂਚੇ ਸੰਬੰਧੀ ਵੱਖ ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਹ ਸਨ ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼ਿਕ ਖਬਰਾਂ। ਹੁਣ ਵਾਰੀ ਇਹ ਪੰਜਾਬੀ ਗੀਤਾਂ ਦੇ ਪ੍ਰੋਗਰਾਮ ਦੀ। ਸਭ ਤੋਂ ਪਹਿਲਾਂ ਗੀਤ ਕਰਨ ਔਜਲਾ ਦੀ ਆਵਾਜ਼ ਵਿੱਚ, ਨਾਲ ਨੇਹਾ ਕੱਕੜ।

ਪੰਜਾਬੀ ਗੀਤਾਂ ਦੇ ਇਸ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਲਓ ਜੀ, ਇਹਨੇ ਬੀ ਪ੍ਰਾਗ ਅਤੇ ਜੋਤੀ ਨੂਰਾਂ।

ਬੇਪਰਾਗ ਤੇ ਜੋਤੀ ਨੂਰਾਂ ਦੀਆਂ ਆਵਾਜ਼ਾਂ 'ਚ ਹੁਣੇ ਤੁਸੀਂ ਇੱਕ ਗੀਤ ਸੁਣਿਆ। ਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਇਹ ਪ੍ਰੋਗਰਾਮ ਤਾਂ ਹੁਣ ਖਤਮ ਹੁੰਦਾ ਹੈ। ਜੇਕਰ ਤੁਹਾਡਾ ਜੀ ਨਹੀਂ ਭਰਿਆ ਤਾਂ ਕੋਈ ਗੱਲ ਨਹੀਂ, ਰਾਤੀ 10:30 ਸੁਰਸਾਂਝ ਪ੍ਰੋਗਰਾਮ 'ਚ ਤੁਹਾਡੇ ਲਈ ਕੁਝ ਹੋਰ ਪੰਜਾਬੀ ਗੀਤ ਪੇਸ਼ ਕਰਾਂਗੇ। FM 107.2 MHz ਤੇ ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ। 8 ਵਜਣ ਵਾਲੇ ਨੇ ਅਗਲੇ ਪ੍ਰੋਗਰਾਮ ਲਈ। ਆਓ ਚਲੀਏ ਵਿਵਿਧ ਭਾਰਤੀ ਮੁੰਬਈ।

ਮੁੱਖ ਪ੍ਰਾਦੇਸ਼ਿਕ ਖਬਰਾਂ ਤੇ ਇੱਕ ਨਜ਼ਰ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗੇਲ ਪੁਰਸਕਾਰ ਪ੍ਰਦਾਨ ਕੀਤੇ। ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਦੇਸ਼ ਭਰ ਦੀਆਂ ਅਦਾਲਤਾਂ ਦੇ ਆਧੁਨਿਕੀਕਰਨ ਲਈ ਇੱਕ ਬਲੂ ਪ੍ਰਿੰਟ ਤਿਆਰ ਕਰਨ ਵਾਸਤੇ ਜਸਟਿਸ ਅਰਵਿੰਦ ਕੁਮਾਰ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਏ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪੱਛਮੀ ਏਸ਼ੀਆਈ ਟਕਰਾਅ ਦੇ ਵਿਚਕਾਰ ਭਾਰਤ ਨੇ ਆਪਣੇ ਘਰੇਲੂ LPG ਉਤਪਾਦਨ ਨੂੰ ਲਗਭਗ 36,000 ਟਨ ਪ੍ਰਤੀ ਦਿਨ ਤੋਂ ਵਧਾ ਕੇ 54,000 ਟਨ ਕਰ ਦਿੱਤਾ ਏ। ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਰਾਜ ਟਰਾਂਸਪੋਰਟ ਵਿਭਾਗ ਜਲਦੀ ਹੀ 1,000 ਨਵੀਆਂ ਬੱਸਾਂ ਖਰੀਦੇਗਾ, ਜਿਨ੍ਹਾਂ ਵਿੱਚ 500 ਇਲੈਕਟ੍ਰਿਕ ਅਤੇ 500 ਰਿਵਾਇਤੀ ਬੱਸਾਂ ਸ਼ਾਮਲ ਨੇ। ਰਾਸ਼ਟਰੀ ਟੈਸਟਿੰਗ ਏਜੰਸੀ ਨੇ 3 ਮਈ ਨੂੰ ਹੋਈ NEET ਪ੍ਰੀਖਿਆ ਰੱਦ ਕਰ ਦਿੱਤੀ ਏ। ਪੇਪਰ ਲੀਕ ਮਾਮਲੇ ਦੀ ਜਾਂਚ ਦੀ ਜ਼ਿੰਮੇਦਾਰੀ CBI ਨੂੰ ਸੌਂਪੀ ਗਈ ਏ। ਪ੍ਰੀਖਿਆ ਦੀ ਨਵੀਂ ਤਾਰੀਖ ਜਲਦੀ ਅਧਿਸੂਚਿਤ ਕੀਤੀ ਜਾਵੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੰਬੰਧੀ ਮੀਰੀ ਪੀਰੀ ਟਰੱਸਟ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਏ। ਕਾਲਜ ਦਾ ਪ੍ਰਬੰਧਨ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਅੱਜ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਨੇ। ਪਾਸ ਪ੍ਰਤੀਸ਼ਤ ਰਿਹਾ 84.67। ਨਤੀਜਿਆਂ ਵਿੱਚ ਇੱਕ ਵਾਰ ਫਿਰ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਦਿੱਤਾ। ਹਰਿਆਣਾ ਚੋਣ ਕਮਿਸ਼ਨ ਆਮ ਚੋਣਾਂ ਅਤੇ ਨਗਰ ਨਿਗਮਾਂ ਦੀਆਂ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਕਰਨ ਵਾਸਤੇ ਪੂਰੀ ਤਰ੍ਹਾਂ ਤਿਆਰ ਏ। ਗਿਣਤੀ ਕੱਲ੍ਹ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਨੇ ਅੱਜ ਚੰਡੀਗੜ੍ਹ ਨੂੰ ਦੇਸ਼ ਵਿੱਚ ਇੱਕ ਮੋਹਰੀ ਖੇਡ ਕੇਂਦਰ ਵਜੋਂ ਵਿਕਸਿਤ ਕਰਨ ਲਈ ਖੇਡ ਵਿਭਾਗ ਦੀਆਂ ਪ੍ਰਮੁੱਖ ਖੇਡ ਪਹਿਲਕਦਮੀਆਂ, ਭਵਿੱਖ ਦੀਆਂ ਯੋਜਨਾਵਾਂ ਅਤੇ ਖੇਡ ਬੁਨਿਆਦੀ ਢਾਂਚੇ ਸੰਬੰਧੀ ਵੱਖ ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਹ ਸਨ ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼ਿਕ ਖਬਰਾਂ। ਹੁਣ ਵਾਰੀ ਏ ਪੰਜਾਬੀ ਗੀਤਾਂ ਨਾਲ ਸਜੇ ਪ੍ਰੋਗਰਾਮ ਸੁਰਸਾਂਝ ਦੀ। ਸੁਰਸਾਂਝ ਪ੍ਰੋਗਰਾਮ 'ਚ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਸ਼ੁਰੂਆਤ ਕਰ ਰਹੇ ਹਾਂ ਗੁਰਦਾਸ ਮਾਨ ਦੇ ਗਾਏ ਇਸ ਗੀਤ ਦੇ ਨਾਲ।

ਲਖਵਿੰਦਰ ਵਡਾਲੀ ਦੇ ਗਾਏ ਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਸੁਰਸਾਂਚ ਹੁਣ ਅਸੀਂ ਖਤਮ ਕਰਦੇ ਹਾਂ। FM 107.2 MHz ਤੇ ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ। 11 ਵਜਨ ਵਾਲੇ ਨੇ ਕੁਝ ਪਲਾਂ 'ਚ ਸਮਾਚਾਰ ਅਸੀਂ ਆਪਣੇ ਦਿੱਲੀ ਕੇਂਦਰ ਤੋਂ ਰਿਲੇ ਕਰਾਂਗੇ। ਬਸ ਹੁਣ ਤੋਂ ਕੁਝ ਹੀ ਪਲਾਂ 'ਚ।